0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਇਸ਼ਾਨਾਮਾ ਦਵਾਗੁਤ।
1: ਅੱਲਾਹੁ ਅਕਬਰ ਅੱਲਾਹ

ਲਵੇ ਕਿ ਨਵਾਰਸਤੇ ਕਨਵਾ ਦੇ ਹਾਏ ਕਾ ਰਾਹਤ ਕੇ ਪਾਪਾ ਫੁਸ਼ਗੇ ਬੋੜ ਬੇਬੇ ਨੁਸਰਤ ਫਤਿਹ ਅਲੀ ਖਾਨ ਕਿਆ ਫਵਾ ਅਖਲੇ ਸੇ ਕਵਾਲੀ ਕੇ ਆਹੂ ਸ਼ੇਹੜੂ ਮੇ ਅਸਤੁ ਲਵੇ ਕੇ ਬਾਰੋ ਕਵਾਲੀ ਮਿਊਜ਼ਿਕ ਕੇ ਬਦਲ ਕਾ ਮੀ ਵਰਜਨ ਕਾ ਬੇਨੂ ਕੋ ਫਵਣੀ ਮਾਡੂ ਮੈ ਤੇਰੀ ਗੀਟਾ ਯਾ ਏਕੋਸਟਰਾ ਮਿਊਜ਼ਿਕ ਮੀ ਕਵਾਲਵਾ ਨੁਕੁਤੁ ਮਾਇਕੁ ਯੂਟਿਊਬ ਗਾ ਫਸਤੇ ਕ ਮਿਲੀਅਨ ਵਰੇ ਕਿਨਾ ਵਿਊਜ਼ ਹੋਦਾ ਕੋਕ ਸਟੂਡੀਓ ਗੇ ਤਾਰੀਉ ਗਾ ਵਿਸ ਐਮ ਕਿਨਾ ਬੇਲੀ ਐਲ ਲਵੇ ਵੇਕੇਂ ਦਿਆ ਅਤਿ ਮੀ ਲਵੇ ਗੇ ਸਬਬੁਂ ਲਵ ਕਿਉਂ ਤੇਰੀਆ ਮੋਮਿਨਾ ਯਾ ਬੋੜ ਮਸ਼ਹੂਰ ਕਮੇਂ ਲਿਬਿਕੇਂ ਦਿਆ

ਬੋਸ ਦੇ ਹਾਲੋ ਵੀ ਵੇ ਕੀ ਇਤਿਹਾਸ ਸਾਥਾਰ ਵਣਾ ਹਰ ਨੂੰ ਕੋਈ ਮਸ਼ਹੂਰ ਦਿਵੇ ਫਿਲਮ ਬੋਸ ਕੇ ਐਮ ਮਕਬੂਲ ਵੀ ਇਹ ਲੋਬੀ ਗੇ ਲਵਾ ਫਿਲਮ ਬੋਸ ਕੀ ਇਤਿਹਾਸ ਸਾਥਾਰ ਵਣਾ ਹਰ ਮਸ਼ਹੂਰ ਡਾਇਰੈਕਟਰ ਫਾਤਮਤ ਨਾਹੁਲਾ ਪ੍ਰੋਡਿਊਸ ਕੋ ਆਯੁਸ਼ਤ ਰਿਸ਼ਮੀ ਡਾਇਰੈਕਟ ਕੁਰੀ ਲੋਬੀ ਗੇ ਫਿਲਮੇ ਮੀ ਫਿਲਮ ਬੇਲੂਨ ਤੇਰਿੰਗੇ ਵਾਰ ਬੋਡ ਮਕਬੂਲ ਕਮੇਲਿ ਬਿਫਾਵੇ ಫಿಲ್ಮ್ ಗೆ ಮ್ಯಾಗಂಡ್ ಕಾಸ್ಟಮ್ ಫೆನಿಕೆಂದನಿ ಮರಿಯಮ್ ಅಜ್ಜಾ ಮೊಹಮ್ಮದ್ ಯುನಾನ್ ಇಬ್ರಾಹಿಂ ಜಿಹಾದ್ ಫಾತ್ಮತ ಅಜೀಫಾ ಫಿಲ್ಮ್ ಗೆ ಕಾಸ್ಟುಗ ಅಲಿ ಆಸಿಮ್ ಅಬೋ ಅದಿ ಅಲಿ ಶಾಮಿಲ್ ವಸಿಮೆನೆ ಹಿಗ್ಯಾಮ್ ರೀತ್ ಲವತಕೆ ಹಿಮೆನೆ ಮಿ ಫಿಲ್ಮ್ ಗೆ ಬೋಸ್ ತೇಹಾ ಲೋಬಿವೆ ಮಿ ಲವೇಕಿ ತೇರವಾ ಅದಿ ಮಾಯಿನ್ ಕಿಯಾಫವಾ ಹಿಗ್ಯಾಮ್ ಲವೇ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਹ ਨਮਾ ਦੋ ਅਗੁਤ
1: ਅੱਲਾਹੁ ਅਕਬਰ ਅੱਲਾਹ